0: ਖੜਾ ਜਿਹਾ ਲੱਗਿਆ ਲੱਗਦਾ ਕਿਸ ਦਾ
1: ਓਏ ਗੈਰੀ ਉਹ ਆਪਣਾ ਦੋਸਤ ਆ ਯਾਰ ਸੱਚੀ ਚੱਲ ਉਹਨੂੰ ਮਿਲਣ ਚੱਲੀਏ
0: ਆਪਾਂ ਚੱਲ ਚੱਲੀਏ ਖੜਾ ਸ਼ੁਰੂ ਹੋਣ ਵਾਲਾ ਬਾਈ
2: ਆ ਗਿਆ ਗੈਰੀ ਆ ਗਿਆ
0: ਉਹ ਗੈਰੀ ਬਾਈ ਆ ਗਏ ਗੈਰੀ ਬਾਈ ਆ ਗਏ
1: ਉਹ ਗੈਰੀ ਸੰਧੂ ਵੀ ਆ ਗਿਆ ਤੁਸੀਂ ਕਿੱਥੇ ਰਹਿ ਗਏ ਸੀ
2: ਓ ਯਾਰ ਮਸਾਂ ਅੰਦਰ ਆਇਆ ਟਿਕਟ ਚੈੱਕ ਕਰਕੇ ਭੇਜ ਦੇ ਆ
0: ਉਹ ਚੁੱਪ ਕਰੋ ਬਸ ਹੁਣ ਦੇਖਣ ਦੋ ਯਾਰ